0: ਜਵਾ ਮੇਰੀ ਉਡਾਂ ਚੋਂ ਜਨਾ ਬਦਲ ਗਏ ਪੁਰੇ
1: ਆਇਆ ਆਪ ਨੂੰ ਉਹ ਰੇਗਾ ਪੁਰੇ
2: ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ ਲਿਉ ਨਾ ਰੇ ਦਾ ਦਾ ਜਾ ਪੀਨ ਲੋਂ ਕਾ ਯੇ ਕਰਨ ਨੋ ਜੋ ਦੀ ਮਿੰਗਾ